0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਪ੍ਰਤੁਕ ਸਾਸਨਾ ਨੰ ਤਾਂ ਸੋਨ ਇਸ ਸਾਸਨਿਕ ਖੋਂ ਤੁਨ ਪਿੰ ਖੁਨ ਦੀ ਪ੍ਰਸ਼ਨਾ ਲੈਵ ਪ੍ਰਥੇ ਥਾਈ ਖੋਂ ਰਾਉ ਸਾਮਾਰ ਯੂ ਰੂਮ ਕਨ ਡਾਇ ਨਾਈ ਸੰਗ ਖੁਮ ਕੀ ਰੀਕ ਵਾ ਪਹੂ ਵਤਨ ਥਮ ਸੰਨਕ ਗਾਨ ਪ੍ਰਚਾ ਸੰਪਤ ਥੀ 5 ਗ੍ਰਮ ਪ੍ਰਚਾ ਸੰਪਤ
2: ਪ੍ਰਾ ਟੁਕ ਯਾਤ ਨੇ ਟੁਕ ਜੋਟ ਲੇਡ ਕਿ ਰਾਗ ਥਾਨ ਕਮ ਵਾ ਥਾਈ ที่บรรพบุรุษมอบไว้ให้คนไทยได้รักษาเราเป็นคนไทยเราจงภูมิใจที่ได้เกิดมาและจงรักษาแผ่นดินนี้ไว้ด้วยหัวใจเช่นกันสำนักงานประชาสัมพันธ์ที่5กรมประชาสัมพันธ์
3: ช่วงคัดข่าวมาคุย